0: Ta tirang ge nima zungu, karma zungu, tichlo zungu, chakhi ge nima, tundrap ge nima, pansum tsukui nima, delgan zhungui nima, shawa yarchi ge nima, shkipa yanki ge nima, samtun sandrap ge nima, tamchil yongrap ge nima. Ta dajawa chi sacha tri ge nima, shakalo chigi yankam shtik ge nima, chashi shtagji ge shtagchang ge nima, nora chabding ge chanzom ge nima. Ta nyingo sangun chok ge nima, sangun nima khar ge nima, ojin dhamna haga ge nima, ojin dhamna maga ge nima. Tani ga ndam na king ga ga nima ndi agi tang sankar yaka kongwa ni ra tang mga ra so jangi. Shtagra zika thili jing na shtagra shtimdil tani ndig ni seka ta terang ajang zanga hefsu yaka ayam dhig samjig ndanda re la. Nyan chang zanga sasu yaka shtinkar wangram chanda re la ta terang ga agu dhag jindin niga sa latar warka shta ma chaga shta ndowo kongar ga ma chaga. Arga labji shtanga nye ma chaga shka chagra obja ma nyinga dhag jindin niga kyaab ko demo yena. Ya, tam hingwan kawa tongga chagram tara, shipa gapo shiasu tara, awa akshi diksul tara, khtam kari maasi shiasu menu, sen cho kama hong tongsu me seno ga hui tara, mingwan adursa chunggan shosan pen ya. Ya, nchul oma hum, chul oma hum, chul oma hum, tan cho chigan chola argung hun, chul gung ahun dak chigan choli ma karna, argung chardag nyama kharsa yinni seka, tong dawa karu khsatsa yinni seka. Gong kar tsung mong un chal dam yin ni se ke chuo chi gen chuo la wa nang chuo go se ke wa nang yang wa kar un dog chi ma chen na da su gem zeng ho mo chi sa yin ni se ke dang chi si ma ba sa yin ni se ke ja dang zeng nang a kha sa yin ni se ke da chuo chi gen chuo la sa tu mo chuo go se ke sa tu mo dog chi gen chuo le ma ke nan dog ta nu le sim ge ha sa yin ni se ke chuo ni shan sim gen chong sa yin ni se ke me tog na ja ge ja sa yin ni ji de sha kan chuo ma hun ya dan chuo chigen chuo la ha lan chuo go se ke ha lan chaka yin ni chuo go se ke chuo chigen chuo la ma lan chuo go se ke ma lan chaka yo ni chuo go se ke dan chuo chigen chuo la xiang lan chuo go se ke xiang la la po ti ni chuo go se ke chuo chigen chuo la rang lan chuo go se ke rang la ro tlu yam ni chuo go se ke chuo chigen chuo la mo kwan chuo go se ke xin mo ko ho la ra da la du chin chuo go ni ji ri sha kan chuo ma hum ya dan chuo ten ra ma zi hon no ji ni terang a go da jin ni ga cha lan zo ni tin tin shung ge ni ma ndi na ma ti na kar ma yi ge sa la ti na ti tla yi ge war ka za kar ka ji wa yi ge cha ye ja ti na ge ja yi ge ja ni ma shan da re la dong ja ti na dong ja yi ge dong ja da wa tin da re la ta chan ta ja ti na ta ja yi ge ta ja kan tu kan da re la ko ja ti na ko ja yi ge ko ja ko ro tin da re la chi ja ti na chi ja yi ge ta chi ja along tin da re la along no ni gle le ni se ge nyen long long ke chi ge jing da yi ni se ge si ka ra wa rum ge de ka ji ni se ge cha chang ne ge to mo chi ni se ge shatil ne ge ro ru ti ni se ge la lin da ka chi ni se ge ke ri ra ka ja sha ni se ge ta te rung a gon su ko chom ban ji chi ge nga she ke she le nyang chong ge ni shen do chang ka chi ge mer mo ta ge nyen do nu chom ba ge na de ka ra nga a ki ka wa ye wa ra sing ge chig chig ma she meng ye ri sha na ge ma she ka men le wa ni ya dang yi chig chig kan chig na chang go ge ha ke ma ra chang ge kal go ra sha lu ri ma ji chig ni gan chig na cha ke ka ta ke chong jan ji ka ji ra nyang ji ri ma tang chig sum gan chig na chang go mo tong ra chang jin khar go tang khong go te ma ji se je chang de la ya ta cha ye ja yong ji chao ro chi ra dong ji cha ni cha chig chi ra yong ji cha ni cha chi jo wa ta cha nga thun ni lam ji chi ra ni chig ka mo kwa ker ge chang ya da thum ra ng lo ko tam chun nar ng ker ge de to pa ri nan dam ba sa man thum ba sa ma ni se kam ba sa ya ng te ni wa ni se kam Tandiyo jitpun wakar kacha yin ni seka, nda tungu yanga la garpun sunga waa yin ni seka, liga zango te li shtango siri wakachir nga yung ni seka. Tadakla aja yastakla siri wakachin tka yung ni seka, dastang aja yastartang siri wakachin jima yung ni seka, tadajawa satsi namsi na metok jirgyan tori. Bumbong migla yung lindi, nyan langlang kapshik jirgir, gongzi mo tika kandri, nda tukar otu moti, liga yung karwakan jamri garkamde, taligra ayang chung govji nang arke su yig ni seka, hosir demir jangan zan su yig ni seka, watik lama loka chik su yig ni seka, heje yama yung gandak su yig ni seka. Ndotla mo jagan kasu yigni seka, ma lmo jagan den su yigni seka, khata za o mo tasu yigni seka, tanga janag teni changni seka, tango gui tang tola che ni seka. Tandi pangkang zanzana maro yigni seka, panglok serdo sero yigni seka, takcha nyerda kachula yigni seka, ngurgung dapshik sebya yigni seka, taktik jatag maro yigni seka. Tandi yadil zanzin karo yigni seka, madil zanzana maro yigni seka, sarga gui nyig tamo yigni seka, nishkandi wa narkari yo seka, shkatungu lachin tsungwa yigni seka, niwa wa manjong ni yigni seka. Samba ane kumpan jingni seka, jiwa ka la kisar jingni seka, nga wa tiga na rinchin jingni seka, tika tamdun maru jingni seka. Tandi dhanba shikcha tappa jingni seka, jepa sanji stonka jingni seka, gawa roma humo jingni seka, ndargan zombi ladar jingni seka. Tandun taga gui sang tonin tigni seka, ndrawa janag tenin dribni seka, jia kiwa chemi ola zongni seka. Tandun mar janag na yoji kongchin zgin seka, wal kawa chen na yong na nyangchin zgin seka, terang chenga ni manduk chin zgin seka. Tandi ajang ar jipsil chiri ni yongni seka, chio mokwa kipsil yoli chango jere la. Ya, ta thomur ni khungur gung khung na ma chir go se ke, khungur gung khung na ma chir nar gung nye ma nda gung duk zi go se ke, tong da yu mokwa chikiz ga jang nar gung kar tong da gung stem dhin dhiga se ke. Tarkepa wanan kaman chir gose kar, kepa wanan kaman chir nar shinkarun dragan duxu yose kar, ndig hochung mkwa chigzga jigna, chirsiman dragar timdin diga se kar, dandi katsar tomo sanjig gose kar, katsar tomo sa jigna, namay tong dragan duxu yose kar, rin tombi mkwa chigzga jigna, sasa tong dragar timdin diga se kar. Tanda rachin zikar gani shigna, rachin ziga chism dunga se kar, chachin zikar kani shigna, chachin ziga samban dunga se kar. Tatirang chomba chani shigna, chom mkwa shile chism dunga se kar. Ya, tak imtok ngô mungu namga yugni, rinchin xerka saqji tangni, shchikka ngovra chibji nangni, zombi chomba chaga chini. Tanchik tigri changa danga tangni, shchikka mkwa lolo, chi chikam dorjin dapa shiga, shikse shiga tukse tunga, lindan hig dao yara lunga. Shan zimbo chole saran kocha, dargung anghun daga ajang zanga, ndig hochung daga mkwa yungna chirsima daga kirg chang ya. Takan karun daga ajang zanga, sankarmun daga mkwa yungna sangayrlin daga kirg chang ya, nag jazung daga ajang zanga, chul taktarman daga mkwa yungna jeptiklin daga kirg chang ya. Zachayagin daga ajang zanga, ndung rimrin daga mkwa yungna ngoratrin daga kirg chang ya. Ya, tak chika mkwa lolo, chi purungu yewa yara chukra, wukwa ura ta sharsu yinsekam, purungu yomba mara hovra. Ligtung ligar alaq jisu yinsek, dachin toga yema zuga yini lungwa gyo naqchik nura chukda nukwu kalu gyo naan korjyo sek. Dachi gyo manda gyo ni lungwa gyi saqchik nura chul ira shawa yaraan korjyo sek. Kerg shubku yinna urgi awa nyana sek. Ta ur gari zundar ira kani nungra chustak tungzina yini waksum chunga sek. Ogo lolo! Ya, ta ngis kerg chang stoke chang ya, stul haqshi dafla chiksum to ya, kerg chang maka chang ya, ma shumung sila chiksum to ya. Ta kerg chang shkeke chang ya, kil mokko hola raag dafla zuk chik to ya. Ta tukmrinda ngani lang yi vzhigni dana rinchin huangkur xingdil yini sik, ra huangkur zika to tsu yini sik. Tanda vzhigni lang yi ngani dana gdoma homo cimdil yini sik, ma homo jachang dinsu yini sik. Tanda ngani lang yi vzhigni dana tarsil tar kandapa yini sik, shkabja wo kabchangil yini sik, cho mokwa sile cimdil yini sik ya jang zirela. Ya, ta ajang zinga sikra, agu mokwa chanska zin jiggo sik, ta ngu lak karu chungshuk denbaande topari nandam batsa mantu mbatsa ma ni sik, mbatsar janag teni wani sik, ya kiwa chemi ola zung ni sik. De kongrin chinshini ni yung ni sik, lang tamsun nal ni tami yung ni sik, tri mkichang ziga kai yung ni sik, nda haha kan sogui chiga zini sik, mashamun sogui chunga zini sik, wasa un sogui cheta zini sik. Di kanan kolo sepjir yo sik, kolo sepjir kishti yig ni sik, shavna wamandab jir yo sik, wamandab jir kandab yig ni sik, dishkana trashishtag jir yo sik, trashishtag jir kishtag yig ni sik. Tanda karu chonshuk denba yi ni sik, mokwa chingri njokchili yi ni sik jang zire la. Ya, tandi nanga dhrtsa simanda zohto pari yi na satumu rinchin xer zhongni lundrg nalanga fshanga chang ni sik, fshanga chang yi chunga nya ni sik. Tanda lola nyaga lo chang yi ni sik, lo chang dhrtsan kamba yi ni sik, dala nyaga da chang yi ni sik, da chang dhrtsa sima yi ni sik. Do shiga nyaga shakchang yi ni sik, shakchang dhrtsan chilwa yi ni sik. Tata nanga thori shkachang yi ni sik, teranga nyanchang chomu yi ni sik. Tandi nanga sangi karmu oman de sik, yamdung homo kachan de sik, tomnag nyomba nyanchang de sik, haha kin tongnag dablan kora sik, shtakharin tongna khwatsil je sik. De maa omin tongna shamdang kara sik, chika mokwa lolo, chi sha cheta shangu to, karugra kalyege, cho yakakse lo yembe jishi yigo, makar ngulo yembe kyoshi yigo, nyatkaraga yembe chongshi yigo, jama ayang chong yembe chishi yigo. Shtalam rinchini yembe changshi yigo se je janzire la. Ya, ta shora agu mokwa khayang zimba go sik, nga nya chongchong kalyege na zin, ta chongchong kakchakbi na zin. Nga nya chongchong sayang kotak zin, ta chongchong yoyang kongshi zin, nga chow kheng ra chakshi zin boya. Ya, ta chikka mokwa lolo, chingu shamu yiga yaran tinda, chu tsenga semor gunga nyama, ki tsari nda ma maran tinda, chu shikka rama tanganda. Chu tsan lola ma chiga, shik zala ma chama, chi ratang muka kara lo yila, shik cha cha gung golo rza yila, chu norsa zara moko norka kanga. Talik sa sungra tokir lika kanga, ta sa njigra sumbuhtaga kanga, shang sak sejong rangmun draga kanga, chu koka waga kanga, gokar jaga kanga. Chuki tsari nani ndar nika zhangin, tang dawa ngani ghlogzik kanyirin, yu hama chingna tarkir kanjamin, nang hani nani rigni gindirin. Chi tang raga munga shawa zhawa, murg mungun dolo shawa, chu kali nyeshin barmbar yila, longtah targul jigji yila, chu sambi tun zhawa, dopi shti kanga. Tatirang agu ndan sokor gengogorin chansong manchila, yun sokor chibtag yanchini ngay chow kheng ra chashi ziwini, ago lolo. Ya, ta chu yamdung huomuk namga yugni, rinchin xerka saji tangni, shikang govra chibji nani. Tan zombi chomba chaga chini, chitili changa danga tangni, chi chikma dorje ndapa jawa, cha manchu manur jiga tang, ogo lolo.
1: Zarsi dambi, nyankintu kunamba, tenan tsamdani naba suge, manla kibitanga yangjin nigibshabi kakag, maashi choshibar sanrugshi.
2: Ti.
3: Ya lontumela, chi chikla tagune?
2: Maashi cho.
3: Maashi cho. Maashi cho chikla tagune?
2: Maashi cho ta taji meli da. ওল কংচে ইক মাস চুতা ছমরেরি নঙ্গ মাগজেরি আ
3: ও তসং উমা মঞ্জমেকা
2: 야 따주 먼지 메이크 조지노 티나 초타란 타크메나마나
3: 네다 마셔 초토 빠이나다 마르세는 말이야
2: 뭐 마프탈리 뚜란 조고노 므리엽 조린 조고노 고사 얀트니 고노 응차 망아테르 고노 니티나 서레지나 올 강체이크 마셔 초레
3: 아크리코 나 쳐자 치워게 무마니나
2: 아 치티라 아 테르 나무 쿠사르치급 자키 니모 오크 가양침 소소나 글린 카르티 Changir laga zungig dankir shabka nani dayo tira. Khomji menu sir.
3: Masha chura, janjina chandrin kukumo.
2: Ah, losita tichin khchiku chayi. Tiyar jingin soyi nang nera, chimkangu chimli linu sir.
3: Ngachu masha chura, chimli malina chichi nyanga.
2: Shukwi mkwa masang kune gogun jimun jo lagayang anginu sir.
3: Ngachu masha chura, chichu thongre na matho na malanga.
2: Khayin goma machak kune, Sangu, Sivahtori, Shankhan, Yonu, sir.
3: Ngachu, Masha, Chure. Chachu, Anyali, Detana, Ngachu, Manjua.
2: Arangu, Nyirti, Jamur, Nyamto, Oju, Karu, Shigi, Ndramar, Seru, Lenu, sir.
3: Ngachu, Masha, Chure. Oma, Masha, Gna, Chachu, Samba, Sashti, Kumela.
2: Ndichi, sir. Chachin, Tsangra, Manzama, Tuni, Shansam, Ndrgdali, Nu, sir.
3: Ngachu, Masha, Chure. Ndrarig, Malo, Na, Chachu, Mgchichu, Togui, Khasona.
2: Lolun sevi anyorin rombu zimgibsi chimsang shiki tangi chimtsi ndrigimtani yongan jiginu siri.
3: Ngachu maashu chulare.
2: Are maashu chulare. Adi chimsang lala maashu zangmung zomsung na maashu yongzog chimti maagzi innan janda. Shivkati na maawu chawu innan janda. Ta aami suzi ka naami suzi. Wumin tongzi ka shimin tongzi na ta ngomaro jigido nara chika karnunzgi tongju tetum mego.
3: Da sikhini wakwe jigji me sonu mana da shagra.
2: Haa, lontan yangchen. Mi maashi chuh topa ig nama chigna chuh ngarjil chig nama chigi zuhu chi yarab chigna chorji chili mara mar dangro.
3: Da chi ik tenura ndikra, ngi shenura dengmo.
2: Ngi ndigif ta na chuh kigindik. Ta ngira ag namye zuh totuli ii maashi chuh topa zgina dokok.
3: Nani chi maashi chua chi topa yoka?
2: Nagmo.
3: Ah, nagmo.
2: Ole, nagmo mangsani jamaku. Womura ungli jilmach. Ma womu jarna rangra lorna tong chi womu niga vlogtilme. Jango maa mangaftal yonis.
3: Khe, ngazi ngoma topa zgi yone nandola.
2: Ah, kopa yone maa shapa gapu tanguir.
3: Maashi chua rga mnyan suhti na, shapa gapu dhukuta nishchang lonun zin saakumu.
2: Khasi tisik. Yenlengg jizgun choyi nangni maashi chuh chuncha jirdum inu tanghui liya.
3: Maashi chuh tongchung inu sojinga samlu anyongwa liya.
2: Haa, sojinga samlu anyongwa ikhikchi nukni woka maashi chuh jizgun gogni chungnu dengara. Yeng maashi chuh rangrtang nara chuncha nge chunga yokara.
3: Rangrtang nara chuncha zoka?
2: Gawa yatukni wili, mi rika maayim inu ta labchen ritan, choyi charchin jelga sunga sunga maashi chuh yarguz inu ta yamchansgari.
3: Chichide, maashi chuh yarguz ri.
2: Haa, tamna maashi chiga morgu tochu to na maagunang maashi ayaan jogu.
3: Chichiga?
2: Haa, tarong chichiga sik. Maashi chuh mali rimbu chiga tukha ta morgu nizga menu.
3: Oh, chi kira jencha zini?
2: Aale, ta chichu maashi chuh kira khamduk chunga nyekh gunas. Kila charlap jagib chapchi gunar, dapkin dapsham dompa kangri gunas.
3: Ki yukhayo na amah kun zinira, tama kun arama kunir.
2: Ah, apa makunta zime krata tira chukaya. Gumbar mo, gugiya.
3: Ona ngachi mgu niza chiz guni dapka?
2: Ah, mrgu na chaga chukay lunga kangchili daunu.
3: Jancha zini, taga yoku ziru?
2: Ah, taga yirab siri chakjin kibjin gugag, secha ngugu lakchin zikchi gugag. Lama narju jozungi natu jozig machanaz gugag. Алоу зэрэйнэй на, алоу зэрэйнэй на тэг зэрэйнэй мэцэлэв жаанжу на рэхчэгэн дэг гуга. Анаатуг инэй на, анаабтуг инэй на тэг анаамжуг тухнэй мэцэлэн жаамкив чэгэнжу на рэхчэгэн дэг гуга. Чалун инэй на, чалэй инэй на тэг чакарэй лугрэгу ча вай чаранжу на рэхчэгэн тэгэн дэг гуга.
3: Нэхтэй на, тэ цхэма я гузэ маарэ?
2: Она юнгэр гузэ гэн намэна.
3: Хца чэну сэнгэла ешэр рэ, тэнсчэга нина нина рэ, арэн гонтэн кама кэру рэ, сава тэмэла.
2: Tangsang jechi jerka sungno tira ta Rjancha gars jawal hong rukku chimtsang gars jawal hong jiri ya
3: Tata ngachu maashu chua zachin nuhtagri ya
2: Haa, tar zachin duku ini na, gongchen duku ini na Chachu zungnara irzi kikira, ninara irzi nchork
3: Aro, chi chongkang ganganani maashu sizg niyone
2: Haa, zhongka chongkang nana ta zongje mekira, oka gapu chulag nata nyoji manga
3: Oka gapu chi maashu zongguga
2: ਆਲੇ ਚਿੰਦੰਗ ਜੋਬਰਾ ਉਮੂਲੂ ਚੋਂਗਾ ਮਾਵਲ ਕੁੰਜਕ ਚਿੰਚਨ ਮਾਲੀ ਕਾਵਾ ਚੁੰਜੀਜੀ ਅਨਿਗਚਿਨ ਹਾਲੀ ਦੇਵਾ ਚੁੰਜੀਜੀ ਜੇਚਨ ਜ਼ੰਗ ਖੁੰਗੀ ਨਿਓਜੀਜੀ ਨਾ ਅਗਾਪੋ ਚੁਸੂੰ ਐਰੰਗ ਕੁੰ ਤਾਮਗੁਨੂ
3: ਖੇ ਤੇ ਅਨੀ ਅਸ਼ਨੀ ਅਨੀ ਸ਼ਤਰ ਚਕੁਨ ਮਾਰਾ ਚੁੰਗੁਨਰਾ
2: ਆ ਲੋਂਥਾ ਨੀਨ ਤਗ ਤੇਤਾ ਛੰਪੰ ਖਾਦਗ ਨਾਵਾਈ ਖਾਰਜਮ ਗੋਰਗਾ ਵਾਰਮਾਈ ਖਾਵਜੂ ਛਾਉ ਜਿਗਮਾਈ ਯੋਲਾ ਮੇਲਾ ਉਹ ਖੋਂ ਜੋਗ ਨੀਨ ਮਾਰਾ ਚਿਰ ਚਚੇ ਖਾਜ਼ਮ ਗੁਨੁਰ ਲਾਜ਼ਗ ਤੇਰ ਗੋਗੁਮ
3: ਚੇ ਖਾਜ਼ਮ ਗੁਨੁਰ ਲਾਜ਼ਗ ਤੇਰ ਗੋਗਾ
2: ਆ ਮਰਗੁਈ ਆਮੀ ਨਰੇਂਜੀ ਛੋਰੀ ਥਾ ਤੋ ਨਮਾਜ਼ਗ ਨੀਨੋਰ ਰੇਂਜ਼ਗ ਤੇਰ ਗੋਗੁਮ ਤੋ ਖਾਜ਼ਮ ਗੁਨੁਰ ਲਾਜ਼ਗ ਛਿਨ ਮੰਨਰੋ
3: ਖੈ ਨਜ਼ੇ ਅਲਜ਼ਗ ਲੰਗਨਾ ਚਿਕ ਤੇ ਗੁਨੀ ਨੰਦੋਲਾ
2: ਟੀਮ ਛੋਤਾ ਚਿਚੂ ਕੰਗਾ ਚੋਂਨਾ ਸਾਮਚਿਰ ਯੋਨ ਮਾਰਾ ਖਰਸੀ ਤੰਗ ਜੋਗਨਸ
3: ਮਾ ਚੋਥੋ ਮਾਰਾ ਨੀਂਜੂ ਮਾਜ਼ਿਨਰ ਹਾਮੀ ਸ਼ਿਨ ਸਾਂਜੂ ਗੁਨਰ
2: ਆ ਹਾਮ ਖਾਲ ਮੁਤਾ ਠਾਗਰਾ ਹੋਰਚੀ ਚਮੁਦਗੀ ਨੀ ਸੀਹੀਰੀ
3: ਤਤਾ ਚਿਵਾ ਹਮੰ ਗਲੇਤ
2: ਆ ਲਿੰਚੇ ਅਨਾਮਚਿਨ ਸ਼ੇ ਸੁਗਰਾਤਾ ਲੀਰ ਚੁਗਨਾ ਹੋਰਚੀ ਖਾਖੂਜ ਗੋ ਖਿਆ ਯਾ
3: ਹਮਾ ਟਨੇ ਜਾਜੂ ਤੋ ਨਾ ਖਾਖੂਜ ਇਰੋ ਤਿਖਾਨਾ ਤਿੰਦ ਗੋ ਸੁਨਰ
2: ਤਾਰੁਂ ਖਾਲੀ ਮਾਰਗੀ ਨਾ ਸ਼ਾਇਰ ਖਾਖੂਜ ਚੀ
3: ਯੇ ਇਨਮ ਨਾ ਖਾਖੂਜ ਗ ਤੁਮ ਖਮਨੇ ਨੂ ਤੇ ਚੇਨਾ
2: ਆ ਚਚੂ ਕੰਗਾ ਸ਼ੇ ਨਾ ਤੇਂ ਜੋ ਮੋ ਖਾਰੀ ਨੀਮ ਦਿਨ ਦੇ ਚੀ ਉਸੋ ਗਨੇ ਸੁਨਾ ਸ਼ਾਇ ਚਮੁ ਚੀ ਨੀ ਹੀ
3: ਨੀਂਦਲਾ ਨੀਂ ਚੀ ਨਾ ਸ਼ਾਇ ਚਮੁ ਚੀ ਨਰ
2: ਆ ਖਾਖੂ ਨਾ ਖੂ
3: ਚੇ ਖਖੋ ਨਾ ਖੂ
2: ਮਾਰੀਆ
3: ਉਨਾ
2: ਆ ਖਾਖੂ ਨਾ ਖੂ ਯਾਮਾਲਾ ਚੀ ਨਰ ਜਿਨੀ ਆ
3: ਤਰਾ ਚੇ ਗਾਪੂ ਚੇ ਗ ਛੋ ਚੈ ਹੇ ਕਸ਼ ਨੋ ਡਿਵਰ
2: ਉਨਾ ਚਚੂ ਚਦ ਮਾਨੀ ਨੇ ਮੰਜੂ ਸਰ ਮਖੀ ਨਰ
3: ਆ ਕਵਾਂ ਜੂ ਜੇ ਦਵਾ ਮੰਜੂ ਜ਼ਿਰਾ ਯਾਂ ਚੇ ਤੋ ਪਾਇ ਚਰੀਆ
2: ਤੋ ਪਾਇ ਨਾ ਸਾਗ ਮੂ
3: ਤੋ ਪਾ ਗਾਜ਼ਗ ਤਾ ਯਮ ਮੇ ਖਚਾਰ ਤੋ ਮਾ ਡੀਮੂ ਅਦੋ ਮੂ ਚੇ ਗੋ ਸਿੰਜ ਨਰ
2: ਖਾਰ ਖਰਾ ਤਾ ਡੀਮੂ ਅਦੋ ਮੂ ਜ਼ਿਨਾ ਰ ਠਿਕ ਸੇ ਰੇ
3: ਯਾ ਤ ਚਦ ਗਾ
2: ਵਰ ਮੇ ਸੋ ਚੇ ਦੇਬ ਕਮੂ
3: ਵੇ ਮੇ ਸੋ ਚੇ ਦੇ ਕੋ ਦਕੋ
2: ਆ ਮਾਸ਼ ਲਾਲਾ ਜਿਕ ਇਮ ਥਿੰਗ ਗ ਨੀਲ ਮਬ ਚਾ ਦੀਨ ਡਿਗਨ ਥਿੰਗ ਗ ਜ਼ਾ ਚੰਗ ਵਰਾ ਦੰਗ ਮੰਡ ਚਿਕ ਗ ਦੋਨ ਜਿਗ ਲੋ ਜੋ ਗਮ ਤੋ ਦੋ ਮੂ ਮਨਾ
3: ਤਮੂ ਅਜਾਰੀ ਨੰ ਨਾਸ ਚਿਗ ਮਨੀ ਮੇਲਾ
2: ਯਾ ਮਾਸ਼ ਲਾਲਾ ਜਿਕ ਅਰੰਗ ਗ ਅਰੰਗ ਥਲ ਦ ਕੋ ਇਨ ਨੀ ਜੀ ਅਰੰਗ ਚਿਗ ਖਰਸੇ ਤੰਗ ਤੰਗ ਨਾ ਆਪੇ ਸ਼ਾਨ ਨੂ ਮਨੀ ਨਾ ਆਮੀ ਕੁਗ ਨਾ ਮਖਵਾ
3: ਅਰੰਗ ਅਰੰਗ ਥੇ ਇਨ ਤਾ ਥੇ ਕੋ ਨਰ ਮੋ
2: ਆਰੋ ਤਾਲੂ ਅਰੰਗ ਅਰੰਗ ਥਲ ਇਨ ਜੀ ਮਾ ਖਵਾ ਬਸ ਨਾ ਸੰਗਲੋ ਅਰੰਗ ਅਰੇ ਜੀ ਮਾ ਖਵਾ ਫਿਰਾ ਬਯੋਂ ਗ ਦਬ ਜ਼ੰਗਜ਼ਰੇ ਲਾ ਚੋਂ ਜ਼ਿਕਰ
3: ਛੋਸ਼ੇ ਜੀ ਜ਼ੋਰ ਤਾ ਚੋਂ ਜ਼ਿਕਰ ਮਨੀ ਤਾ
2: ਆਂ ਦਜ਼ੂ ਨੀ ਮਾਸੂ ਯਾਰ ਨੂੰ ਗ ਨੀ ਚਿਰ ਦੋਰ ਦੀ ਜ਼ਿਕਰ
3: ਉਹਨਾ ਨੀ ਸੁਨੋ ਜ਼ਾਨੀ
2: ਆ ਨੀ ਸੁਨੋ ਜ਼ਾਨੀ ਤਾ ਆਨੀ ਨਾਮਾ ਨਿਮੂ ਛੋ ਮਾਸ਼ ਮਿਆਮ ਜ਼ੁਮ ਜ਼ਿਕ ਚੋਂ ਨਾ ਤਾ ਮੋਮਾਰ ਤਾ ਮੋ ਯੋਨਰ ਗਵਾਰਾ
3: ਓ ਯੰਗ ਚੋਂ ਚਾ ਮੰਗੂ ਸੇ ਜਰੇ
2: ਆ ਚੇਂ ਚੇਂ ਜ਼ੰਗ ਚਾਈ ਤਾ ਨਾਮਾ ਸੋ ਮਾ ਗੈ ਗਰਾ ਲੀਰ ਕਾ ਯੋਨਰ ਅਨਿਰ ਗਾ ਮੋ ਬਲੂਰਾ ਕੋ ਪਾ ਯੋਨਰ ਨੀ ਮੋ ਜ਼ੰਗ ਮੋ ਖਾ ਚਾ ਮੋ ਚਾ ਇਨਰ ਛਮ ਛੰਗ ਮੰਗ ਇਫ ਤੋ ਚੂ ਖਰ ਜ਼ੰਗ ਇਨਰ
3: ਤਮੋ ਜ਼ਿਤਾ ਲੇ ਮੋ
2: ਤਾ ਚਿਕ ਨਾਮਾ ਨਾ ਖੂ ਛਗ ਤੰਗ ਆ ਜੀ ਚਿਕ ਆਮਾ ਮਾ ਕੂ ਮਾਜ ਗਸ਼ੀ ਜੀ ਚਿਕ ਆਜ ਆ ਜੀ ਨੀ ਲੀ ਮੋ ਜ਼ਿਤਾ ਰੇ ਤਾ ਕਾ ਚਾ ਰੇ ਰੇ ਕਾਰਾ ਰ ਓ ਮਾ ਟੋ ਯਾ
3: ਮੋਮਾ ਓ ਮਾ ਟੋ ਗਾ
2: ਥਾਰਾ ਚਿਕ ਵਾਰਤ ਗਾ ਯੰ ਵਾਰਤ ਖ ਚੇਰ ਆ ਜੀ ਸੁਂ ਚੇ ਰੇ ਓ ਮਾ ਤੀ ਨੰ ਨਾ ਛੇਰ ਮਾ ਰੇ ਯੋ ਯਾ
3: ਯਾ ਤਾ ਚਿਕ ਚਿਕ ਵਾਲਾ ਚਗ ਰੇ ਜਰਾ
2: ਛੇਰ ਮਾ ਤੀ ਛੇਰ ਗੂ ਤਾ ਅਮਿਕ ਸਿਕ ਖੋਰੀ ਗਾ ਨੀ ਵਲੀ ਯੰ ਜੀ
3: ਯਾ ਖੋਈ ਕੰ ਗਾ ਨੇ
2: ਮਾ ਸੇ ਚੀ ਮਫਸ਼ੇ ਲਾ ਦੇ ਮੈਸੂ ਖੋਰੀ ਗ ਦਛੂ ਨੀ
3: ਓ ਮਫਸ਼ੇ ਲਾ ਦੇ ਮੈਸੂ ਕੰ ਰਾ
2: ਆਖ ਚਿਕ ਲੀਸ਼ ਕਾ ਲੀਗ ਸੁਂ ਇੰ ਗੂਰੀ ਸੁ ਅਨੀ ਛਮਾਨ ਸੋ ਗੇ ਦਾ ਲੀਂ ਗੂ ਲਾ ਸੁ ਤਨੀ ਤਾ ਕੋਰਕ ਵੀ ਓ ਤੰਗ ਦਸ
3: ਹਾਂ ਤਾ ਚੋਂ ਸੇ ਜਰਾ
2: ਆ ਤੰਗੂ ਆਨੀ ਗ ਗਯੰ ਆਪ ਕੀ ਦਾਲੀ ਨਾਮਾ ਇੰਗ ਚਿਕ ਨਾਰ ਜਿਰ
3: ਯਾ ਤਾ ਛ ਸੇ ਨਰਾ
2: ਆ ਨੀ ਖਾ ਨਾਮਾ ਜਿਓ ਨੋ ਤਾ ਲਾਮਾ ਗ ਸਾ ਮਾ ਸਾ ਗੁਲ ਚੂ ਮਾ ਮਨੀ ਮਨ ਖਮਰਾ ਰੂ ਮਾ ਦੁਕੂ ਤਾ ਇੰ ਜੁਰੂ ਗੁ ਲੀਰ ਕਾ ਮੇ ਨਾਮਾ ਇਟਾ ਆ ਨਿਮਾ ਖਾ ਟੁਕੋ ਮਲੰਗਾ ਸੇਰ ਜੁਰਾ ਤਾ ਲੁਮਾ ਕੰ ਮੁਸ਼ਾ ਚਿਓ ਨਰ
3: ਹਾਂ ਤਾ ਆਥਰ ਕਦਿਕ ਥੋਰ ਮੁ
2: ਤੇਨ ਚੋ ਤਾ ਨਿਮੂ ਗ ਚਿਕ ਨਾਰ ਜਿਸ
3: ਆ ਤਾਂ ਦਕਨ ਜਿ ਮਾਰਾ
2: ਆ ਲਿੰਗਨ ਮਾ ਤਫਸ਼ਾ ਲਿਆ ਨਾ ਮੰਜੂ ਯਾ
3: ਆ ਲਿੰਗਨ ਮਾ ਛੇ ਦੇ ਨਾ ਮੰਜੂ ਆ
2: ਆ ਆ ਲੀ ਮਾ ਸਾ ਨੀ ਖਲ ਗਾ ਯੋਂ ਨੋ ਤਾ ਯਗ ਮੇ ਲਾ ਯੋਂ ਮਾ ਫਸ਼ੇ ਪਾਇਨ ਦਾ ਕੋਰੀ ਜ਼ਿਬ ਚੀ ਨੋ ਰਾ ਲੋਲੁਨ ਚੂ ਕੋ ਖਾ ਨੀ ਚੁਕ ਤੰਗ ਨੰ ਦਾ ਦਾ ਤਗ ਬਾ ਯਾ ਸੇਰ ਜੋ ਰਾ ਤਾ ਲੁਆ ਕੰਗ ਨੋ ਸ਼ਾ ਚੀ ਯੋਂ ਨਰ ਯਾ
3: ਆ ਆ ਤਾ ਨਾ ਮਾ ਤਨ ਦਕ ਮਾ ਜਿਗ ਨਰ
2: ਓ ਤਾ ਨਾ ਮਾ ਰਾ ਰੰਗ ਅੰਦਿਗ ਨ ਮਾਰ ਗੋ
3: ਯਾ ਨਾ ਮੇ ਚੇ ਸੇਰ ਨਰ
2: ਆ ਤੰਗ ਤੁ ਚਮ ਚੰਗਾ ਕੀ ਜ਼ਿਗ ਜਿਗ ਮਸ
3: ਯਾ
2: ਅਰੰ ਇ ਤਾ ਗ ਨੀਲ ਦ ਕੋ ਤਾਂ ਛੀ ਮੇ ਯਾ ਜੰਗ ਖਾ ਸ਼ਾਰ ਤਿਗ ਮਾ ਤੰਗ ਨਾ ਕਰ ਜ ਗ ਨਿਕ ਮਰਕ ਲੁਕਾ ਚ ਗ ਮਾ ਚ ਨਾ ਗ ਮਾਰ ਜ ਗ ਨਿਕ ਮਰਕ ਨਾ ਮਾ ਖਾਰ ਤੁ ਛੀ ਨ ਛੇ ਇੰਦਾ ਕਾਰ ਤੁ ਮਾਰ ਤੁ ਮਸਵ ਕਾ ਸੇ ਜੁਰ ਤਾ ਯਰ ਜ਼ਿਗ ਚਾ ਚਿਰ
3: ਆ ਮੇ ਪੂਰ ਜੰਗ ਕੋ ਮਨੇ
2: ਆ ਟੀਮ ਛੋਤਾ ਆਨੀ ਗ ਜਿਮਸਨ ਜ ਗ ਸੇ ਜਿਰੀ
3: ਅਜਿੰਸਨ ਅਗਾਸ ਛੇ ਇੰਦੇ
2: ਆਨੀ ਤਾ ਦੀ ਆਨੀ ਮੰਡਵਾ ਤ ਕੋਈ ਨਰ ਗਵਾਰ
3: ਓ ਤੋ ਪਾ ਚਿਰ ਲੋ
2: 양라 양그 구제라 망나래 자시라 사미 이가래요
3: 도파지 파네 인제
2: 혼루가래 자 추하고 호스르드 그 사주 사느르고 세주라 양